0: ਸੁਣਨਾ
1: ਇਕਲੇਕ ਫਾਣਾ ਅੱਲਾਹ ਰਸੂਲੇ ਅਬੂ ਹੁਰੈਰਤ ਕੇ ਫਾਣ ਗੇ ਅਰਿਹੁਂ ਰਿਵਾਵੀ ਕੇ ਵੇ ਇਕਲੇਕ ਫਾਣ ਵਿਦਾਲ ਵੀ ਹਮ ਕਸ਼ਵਰੁਂ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਹਦੀਸ ਕੁਰੇ ਵੀ ਇਸ ਵੇਦੀ ਉਮਮਤ ਕੇ ਮੀਹਕੋ ਐਨਾ ਕੇ ਹਿਤਾ
2: ਇਸਲਾਮੀ ਕੌਮ ਤਕੋ ਗਮੀ ਦੇ ਨੇਗੋ ਤੰ ਅਮਲ ਕੁਰੇ ਮੰਦਾਨੀ ਦੇਗੋਤੀ ਹੱਗੋ ਨਵਾਬਾਇ ਕ ਦੇਵਿਜਕੰ ਫਹੁ ਮੀ ਇੰਗੁਣੀ ਦਿਨ ਫਹੁ ਇੰਗੁਣੀ ਐਂ ਵੇਜਕੰ ਗਾਵਾਨਮ ਐਦਮਰਿੰਗੇ ਤੇਰੇ ਕੇ ਦੇਗੋ ਤਕੰ ਇਬ ਇਸ਼ਾਰਾ ਕੁਰੇ ਫਵੇ
0: ਫਿਕਹੁ ਸੁਨਨਾ
1: ਕੋਮੇ ਹੁਕੁਰ ਦੋਹੇ ਗੇ ਮੇਂਦੁਰ ਕੁਰੀ 11 ਗੜੀ ਫਣਰੇ
3: ਇੰਹਾ 47 49 ਕਿਲੋ ਹਰਟਸ ਮੀਡੀਅਮ ਵੇਵ ਆਦੀ 89 ਮੈਗਾ ਹਰਟਸ ਐਫਐਮ ਬੈਂਡ
1: ਹਮੈ ਕਣੀ ਦਿਵਹਿ ਰਾਜੇ ਗੈਡੂ
3: ਇੰਤਜ਼ਾਰ ਕੋਲਵਾ

ਅਦੇ ਮੇਹਰ ਅਰਗੂਮੈਂਟ ਬੇ ਫੁਨ ਹਮੇ ਕਿ ਨਸਮ ਮਜਨੀ ਗਲ ਗੈ ਤੋ ਸਵਾ ਕੁਰਮ ਗੇ ਰਸਮੀ ਜਲਸਾ ਮੀਰ ਮਾ ਮਾਲਮ ਮੀਰ ਮਾ ਮਾਲਮ ਗ ਮੇਹਰ ਕੁਰਿ ਮਜਨੀ ਦੁਨੀ ਗਲ ਗੈ ਤੋ ਸਵਾ ਕੁਰਮ ਗ ਤੁਨ ਤੇ ਰਾਜ ਕੇ ਗਲ ਗੈ ਤੋ ਐਸੋਸੀਏਸ਼ਨ ਗ ਫਰਾਤੁਮ ਬਾਵਾ ਰਸਮੀ ਖਾਸ ਜਲਸਾ ਮੀ ਜਲਸਾ ਸ਼ਰਫਰ ਕੋ ਦੇ ਬਨੀ ਰੈਸ ਜਮਹੂਰੀਆ ਡਾਕਟਰ ਮੁਹੰਮਦ ਮੈਂਸ ਮਨਿਕ ਫਾਨ ਕਾ ਬੇ ਕਮਲ ਮੈਡਮ ਸਾਜਿਦਾ ਮੁਹੰਮਦ ਅਦੇ ਮੀ ਰੈਸ ਜਮਹੂਰੀਆ ਮਿਆਰ ਮੀ ਯੋਤਿ ਮਾਲੇ ਕੇ ਕਿ ਸਕੂਲ ਤੋਂ ਗਾਇਰੋਂ ਅੰਗੇ ਦਿਦ ਤਾਰਫ ਕਰੂੰ ਦਿਦ ਵੇਰੀ ਮਿਹਾਰ ਦਿਦ ਨੇ ਗੁੰ ਕੁਰੀ ਮਿਦਨੀ ਸਟੇਜ ਮਥੀਗ ਸਟੇਜ ਮਥੀਗ ਗਲ ਗੇਟ ਗੇ ਦਿਦ ਮਿਹਾਰ ਹੁਲ ਵਾਲੇ ਗੇ ਮਿਦੀ ਦੇ ਫਰਾਤ ਗੇ ਗਲ ਗੇਟ ਗੇ ਦੇ ਗਾਇਡੋਂ ਦਿਦ ਹੀ ਫੈਗ ਮਤਿਵ ਗਾਇਡ ਗੇ ਦਿਦ ਆਦਿ ਤਿਵ ਰਾਜ ਚੇ ਗਾਇਡ ਕਮਿਸ਼ਨ ਗੇ ਦਿਦ ਵਸ ਬਹਰ ਦਿਦ ਨੇ ਗੁੰ ਫੁਰਤਮ ਮਿਯੋਤਿ ਮੇਰੇ ਪ੍ਰੋਗਰਾਮ ਹਮ ਚੀ ਫਾਗੋਤੁਨ ਦੇ ਮਤਿ ਜਲਸਾ ਤਾਰਫ ਕੁਰਮਾ ਮਰਹਬਾ ਦੇ ਨੇ ਪ੍ਰੈਜ਼ੀਡੈਂਸ਼ੀਅਲ ਗਾਇਡ ਕੈਂਡੀਡੇਟ ਯਾਮਿਨ ਅਫਸਰ ਰਸ਼ੀਦ ਮੇ ਜਲਸਾ ਤਾਰਫ ਕੋਤੇ ਬਾਣੀ ਇਹ ਫੋਤਿ ਮੋਲਡਿਸ ਕੋਲਗੇਟ ਐਸੋਸੀਏਸ਼ਨ ਗੇ ਚੀਫ ਕਮਿਸ਼ਨ ਅਲਫਾ ਲਾਇਸ਼ਤ ਰਸ਼ੀਦ ਆਗ ਵਾਹਕ ਦੇਖੋ ਅਦਮਿ ਦਿਦ ਨੇ ਗੁਣ ਵਗੋਤੁ ਹੋਰਿਆ ਬੇਫਲ ਸਮਿਤਿ ਬਿਵਿ ਕੋਲਤੇ ਦੇ ਵਡਾਨ ਆਗ ਸਟੇਜ ਮਤੀਗ ਮਿਹਾਰ ਦਿਦ ਦੰਡੀ ਅਸਾਲਾ ਫੋਰਮਾ ਫੋ ਦਿਦ ਦੰਡੀ ਹੋਰਿ ਅਸਾਲਾ ਫੋ ਦਿਦ ਮੋਹੇਲੋ ਮੋ ਫੋ ਦਿਦ ਮੇ ਵਿਹੁਰ ਵਾਲ ਵੇਨੀ ਨੋ ਤੇ ਦਿਦ ਹਾਮ ਖੋਲ ਦੇ ਵੇਨੀ ਅਲਗੁਣ ਮੈਂ ਨਮੀ ਫੈਨ ਨੇ ਗਲ ਕੇ ਗਾਈਡ ਹੈ ਤੁਮਗਾ ਤੇ ਬੇ ਉਰਸ ਖੋਦਿੰ ਗਾਈਡੂੰ ਮੀ ਦਿਦ ਅਸਾਲਾ ਫਾ ਇਦ ਦੰਡੀ ਗਾ ਅਸਾਲਾ ਫਾ ਸੁਮ ਮੋਹੇਲ ਮੋ ਫੋ ਦਿਦ ਅਨਿਕਾ ਵਸ ਮੀ ਡੰਡੀਗ ਮੀ ਅਸਾਲਨੀ ਆਫਾ ਯਾਕੀ ਗੇ ਦਿਦ ਮੀ ਵਿਹਰੂਮ ਫੁਰਸਤੇ ਵੀ ਗੇ ਮੀ ਦੇ ਮੀ ਉਤੀ ਮੀ ਲਵਾ ਹੁਸ਼ਹਿਰੋ

ਆਤੀ ਉਹਨਾਂ ਤੇ ਉਹ ਆਤੀ ਪੋਰਚੁਗੀਜ਼ ਗੇ ਗਾਮੀ ਸਦਾਨ ਦੇਂ ਖੁਲੇ ਰੋ ਕਿਥੇਰੇ ਗਾਵਰਨਮੈਂਟ ਨਾ ਕ੍ਰੋਏਸ਼ੀਆ ਗਾਮੀ ਸਦਾਨ ਡਿਵਿਜ਼ਨ ਦਾ ਮੀ ਮੈਚ ਕੁਲਮਾ ਹਮਜੀਫਾ ਮਣੀ ਟੋਰਾਂਟੋ ਸਟੇਡੀਅਮ ਕੈਨੇਡਾ